0: ਜਨਮ ਬੁੱਧ ਹੁਲੰਗ ਲੇਖਾ ਗੇ ਮੁੰਡਾਰੀ ਭਾਸ਼ਾ ਤੇ ਆਦਿਵਾਸੀ ਅਖੜਾ ਕਾਰਯਕ੍ਰਮ ਅਯੁਮ ਤਨ ਮਾਇਨਨ ਇੰਗਾਪੂ ਹਾਗਾਮਿਸੀ ਓੜੋ ਅਲਿੰਗ ਅਦੁਲੜ ਸੋਂਗੇ ਕੋ ਆਈ ਬਬਲੀ ਕੁਮਾਰੀ ਓੜੋ
1: ਆਈ ਬਿਰਸੇ ਪ੍ਰਤੀ
0: ਤਕਿਨ ਸਾਤੇ ਜੋਆਰ ਤਿਸਿੰਗ ਰਿਆ ਚਰਚਾ ਰੇਬੂ ਚਰਚਾਇਆ ਫਾਸਟ ਫੂਡ ਸਵਸਥ ਕੇ ਲਿਏ ਹਾਨੀਕਾਰਕ ਹੈ ਇਟਗ ਅਦੋ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਓੜੋ ਯੋਗ ਕਰੇ ਸਵਸਥ ਰਹੇ ਮਾਰ ਤੋਬੇ ਸਿੱਧਾ ਉੱਤਰ ਤੇ ਅਬ ਫਾਸਟ ਫੂਡ ਸਵਸਥ ਕੇ ਲਿਏ ਹਾਨੀਕਾਰਕ ਵਿਸ਼ੇ ਰਿਆ ਚਰਚਾ ਰੇਬੂ ਅਯੁਮਿਆ ਫਾਸਟ ਫੂਡ ਮੇਨਲੇ ਰੇਦੋ ਨਿਕਨ ਜੋਮੇ ਜਿਨਿਸ ਤਨਾ ਓਕੁਨਾ ਸੈਕੜਾ ਗੇ ਇਸਿਨ ਓਆ ਚਾਏ ਦੋ ਸਿੱਧਾ ਅਤੇ ਬਾਈ ਤਿਆਰ ਕਰਨਾ ਤੇ ਪੈਕੇਟ ਕੋਰੇ ਨਮ ਓਆ ਨਿਆ ਜੋਮਰੇ ਜਤਨ ਬਾਲਾਏ ਬਨ ਓਆ
1: ਹਾਲੀਅਨ ਸਮੇਂ ਰੇ ਫਾਸਟ ਫੂਡ ਜੋਜੋਮ ਰੇ ਆ ਚਲਨ ਪੂਰਾ ਗੇ ਸੇਜਨ ਕਨਾ ব্যস্ত জীবন শৈলী সিবিল জমরা সানাং ওড়ো রাবালতে নামরা চলতে হড়ো পুরা গে নিয়াকো জমতানা ইনা করে পিজা বার্গার নুডলস চাউমিন ফ্রেঞ্চ ফ্রাইজ কোল্ড ড্রিঙ্কস প্যাকেট দিয়া স্নেক এমান এমান ফাস্ট ফুড কো হিজুতেনা নিকাতে নিয়া জমে জিনিস সিবিলান তাইনা ᱢᱮᱱᱫᱚ ᱥᱟᱥᱛ ᱢᱮᱱᱛᱮ ᱯᱩᱨᱟᱹ ᱜᱮ ᱦᱟᱹᱱᱤ ᱵᱟᱭᱨᱤ ᱜᱮᱭᱟ ᱱᱤᱭᱟᱹᱨᱮ ᱯᱤᱲᱤᱭᱟᱱ ᱞᱚᱵᱚ ᱠᱚ ᱠᱚᱢ ᱜᱮ ᱜᱮᱭᱟ ᱵᱟᱥᱟ ᱪᱤᱱᱤ ᱚᱲᱚ ᱵᱩᱞᱩᱝ ᱨᱮᱭᱟᱜ ᱦᱤᱥᱟᱹᱵ ᱥᱟᱸᱜᱮ ᱛᱟᱭᱱᱟ ᱚᱠᱚᱱᱟᱜᱛᱮ ᱨᱚᱠᱚᱢ ᱨᱳᱜᱽ ᱠᱚ ᱨᱟᱜ ᱠᱟᱨᱚᱱ ᱵᱟᱭᱩᱜᱟ
0: ᱦᱮᱭ ᱯᱷᱟᱥᱴ ᱯᱷᱩᱰ ᱨᱮ ᱯᱩᱨᱟᱹ ᱩᱛᱟᱹᱨ ᱠᱮᱞᱳᱨᱤ ᱚᱲᱚ ᱵᱟᱥᱟ ᱛᱟᱭᱱᱟ ᱱᱤᱭᱟᱹ ᱠᱚ ᱡᱚᱢ ᱠᱮᱭᱟᱛᱮ ᱦᱚᱲᱢᱚ ᱦᱟᱢᱵᱟᱞᱚᱜᱼᱟ ᱢᱚᱴᱚᱜᱼᱟ ᱚᱲᱚ ᱦᱚᱲᱢᱚ ᱨᱮ ᱤᱛᱤᱞ ᱛᱮ ᱯᱮᱨᱮᱜᱚᱜᱼᱟ ᱦᱚᱲᱢᱚ ᱢᱚᱴᱚᱡᱟᱱ ᱨᱮ ᱨᱚᱠᱚᱢ ᱨᱮᱭᱟᱜ ᱢᱟᱯᱨᱟᱝ ᱫᱩᱠᱩ ᱠᱚ ᱥᱤᱨᱡᱟᱹᱣᱟ ᱤᱱᱟᱹ ᱠᱚᱨᱮ ᱪᱤᱱᱤ ᱨᱳᱜᱽ ᱚᱲᱚ ᱦᱤᱨᱫᱟᱭ ᱨᱳᱜᱽ ᱮᱢᱟᱱ ᱠᱚ
1: ᱦᱤᱨᱫᱟᱭ ᱨᱳᱜᱽ ᱦᱚᱵᱟᱡᱟᱱ ᱨᱮ ᱤᱱᱟᱹᱛᱮ ᱠᱳᱞᱮᱥᱴᱨᱚᱞ ᱵᱟᱲᱦᱟᱜᱼᱟ ᱢᱟᱭᱟᱢ ᱱᱟᱹᱲᱤ ᱠᱚᱨᱮ ᱵᱮᱥ ᱞᱮᱠᱟ ᱢᱟᱭᱟᱢ ᱠᱟ ᱦᱤᱡᱩᱜ ᱥᱮᱱᱚᱜᱼᱟ ᱩᱪ ᱨᱚᱠᱛᱚᱪᱟᱯ ᱚᱲᱚ ᱦᱤᱨᱫᱟᱭ ᱜᱷᱟᱛ ᱦᱚᱵᱟᱜ ᱨᱮᱭᱟᱜ ᱥᱟᱸᱜᱮ ᱵᱚᱨᱚ ᱛᱟᱭᱱᱟ ᱯᱷᱟᱥᱴ ᱯᱷᱩᱰ ᱚᱲᱚ ᱛᱚᱛᱠᱩᱱ ᱛᱮᱭᱟᱜ ᱠᱚᱨᱮ ᱯᱩᱨᱟᱹ ᱜᱮ ᱪᱤᱱᱤ ᱢᱮᱱᱟᱜᱼᱟ ᱤᱱᱟᱹᱛᱮ ᱢᱟᱭᱟᱢ ᱨᱮ ᱦᱤᱥᱟᱹᱵᱟᱛᱮ ᱞᱟᱜ ᱦᱮᱲᱮᱢ ᱥᱟᱸᱜᱮᱭᱟ ᱤᱱᱥᱩᱞᱤᱱ ᱠᱟᱜ ᱵᱟᱭ ᱨᱤᱠᱟᱹᱭᱟ ᱴᱟᱭᱤᱯ ᱴᱩ ᱢᱟᱫᱷᱩᱢᱮ ᱞᱮᱠᱟᱱ ᱨᱳᱜᱽ ᱠᱚ ᱦᱚᱵᱟᱜ ᱵᱚᱨᱚ ᱛᱟᱭᱱᱟ
0: ᱦᱮᱭ ᱯᱷᱟᱥᱴ ᱯᱷᱩᱰ ᱨᱮ ᱯᱷᱟᱭᱵᱟᱨ ᱨᱮᱭᱟᱜ ᱢᱟᱛᱨᱟ ᱯᱩᱨᱟᱹ ᱜᱮ ᱠᱚᱢ ᱛᱟᱭᱱᱟ ᱱᱤᱭᱟᱹ ᱠᱚᱛᱮ ᱠᱟᱵᱡ ᱜᱮᱥ ᱟᱯᱟᱪ ᱞᱟᱡ ᱦᱟᱹᱥᱩ ᱞᱮᱠᱟᱱ ᱨᱳᱜᱽ ᱠᱚ ᱥᱤᱨᱡᱟᱹᱣᱟ ᱱᱤᱭᱟᱹ ᱠᱚ ᱡᱟᱱᱟ ᱡᱚᱢ ᱠᱚ ᱨᱮ ᱯᱟᱪᱚᱱ ᱛᱚᱱᱛᱨ ᱠᱚᱢᱡᱳᱨᱚᱜᱼᱟ
1: ᱯᱷᱟᱥᱴ ᱯᱷᱩᱰ ᱛᱮ ᱦᱚᱱ ᱠᱚᱣᱟ ᱦᱚᱲᱢᱚ ᱢᱚᱴᱚᱜᱼᱟ ᱰᱟᱴᱟ ᱠᱚ ᱥᱚᱭᱟᱜᱼᱟ ᱯᱮᱲᱮ ᱠᱚᱢᱚᱜᱼᱟ ᱚᱞ ᱯᱟᱲᱦᱟᱣ ᱨᱮ ᱫᱷᱮᱭᱟᱱ ᱠᱚᱢᱚᱜᱼᱟ ᱯᱩᱨᱟᱹ ᱟᱱᱚᱜ ᱯᱷᱟᱥᱴ ᱯᱷᱩᱰ ᱡᱚᱢ ᱠᱮᱫ ᱨᱮ ᱢᱟᱱᱥᱤᱠ ᱥᱟᱥᱛᱷ ᱨᱮᱭᱟᱜ ᱟᱥᱟᱨ ᱴᱚᱜᱚᱜᱼᱟ ᱱᱤᱭᱟᱹ ᱠᱚᱛᱮ ᱡᱤ ᱵᱩᱜᱤᱱ ᱠᱟᱫ ᱛᱟᱭᱱᱟ ᱪᱤᱲᱪᱤᱲᱟᱯᱟᱱ ᱠᱩᱨᱠᱩᱨ ᱮᱢᱟᱱ ᱞᱟᱜᱟ ᱠᱚᱢᱚᱜᱼᱟ
0: ᱱᱮᱞᱮᱠᱟᱛᱮ ᱟᱵᱚ ᱯᱷᱟᱥᱴ ᱯᱷᱩᱰ ᱯᱩᱨᱟᱹ ᱡᱚᱢ ᱠᱟ ᱞᱟᱜᱟᱛᱤᱧᱟ ᱟᱭᱟᱨᱛᱮ ᱚᱲᱚᱢᱤᱭᱟᱱ ᱪᱟᱨᱪᱟᱵᱩ ᱟᱭᱩᱢᱤᱭᱟ ᱮᱱᱟ ᱫᱚ ᱯᱨᱚᱫᱷᱟᱱ ᱢᱚᱱᱛᱨᱤ ᱯᱷᱚᱥᱚᱞ ᱵᱤᱢᱟ ᱭᱳᱡᱚᱱᱟ ᱵᱷᱟᱨᱚᱛ ᱢᱤᱭᱟᱱ ᱠᱨᱤᱥᱤ ᱯᱨᱚᱫᱷᱟᱱ ᱫᱮᱥ ᱛᱟᱱᱟ ᱱᱮᱛᱟᱜ ᱨᱮᱱ ᱯᱩᱨᱟᱹ ᱩᱛᱟᱹᱨ ᱦᱚᱲ ᱠᱚᱣᱟᱜ ᱪᱟᱥᱟ ᱠᱟᱹᱢᱤ ᱨᱮᱜᱮ ᱵᱚᱨᱥᱟ ᱢᱮᱱᱟᱜᱼᱟ ᱪᱟᱥᱟ ᱦᱚᱲ ᱠᱚᱣᱟᱜ ᱟᱭ ᱚᱲᱚ ᱟᱡᱤᱵᱤᱠᱟ ᱦᱚᱭᱚᱫᱟᱜ ᱯᱨᱟᱠᱨᱤᱛᱤᱠ ᱟᱯᱫᱟ ᱠᱚ ᱚᱲᱚ ᱮᱴᱟᱜ ᱡᱚᱠᱷᱤᱢ ᱠᱚ ᱟᱛᱮ ᱯᱨᱚᱵᱷᱟᱵᱤᱛ ᱛᱟᱭᱱᱟ ᱤᱱᱟᱹ ᱠᱚᱨᱮ ᱟᱠᱟᱞ ᱵᱟᱹᱲᱤ ᱟᱨᱮᱞ ᱫᱟᱜ ᱪᱚᱠᱨᱚᱵᱟᱛ ᱵᱟᱹᱠᱤ ᱠᱚ ᱞᱮᱠᱟᱱ ᱚᱲᱚ ᱮᱴᱟᱜ ᱨᱳᱜᱽ ᱠᱚᱛᱮ ᱪᱟᱥᱟ ᱦᱚᱲ ᱠᱚᱣᱟᱜ ᱪᱟᱥᱟ ᱠᱟᱱᱟ ᱠᱚ ᱯᱩᱨᱟᱹ ᱜᱮ ᱱᱚᱠᱥᱟᱱᱚᱜᱼᱟ